0: ਤਾਂ ਕਿਸੇ ਹੋਰ ਨੂੰ ਨਾ ਕਹਦੀ ਉਹਨੇ ਤਰੀਫ ਤਰੂਫ ਨਹੀਂ ਕੀਤੀ ਉਲਟਾ ਉਹਦੀ ਬੇਇੱਜ਼ਤੀ ਕੀਤੀ ਆ
1: ਉਹ ਕਿਵੇਂ
0: ਹੁਣ ਤੁਹਾਨੂੰ ਕਮਲੀਆਂ ਨੂੰ ਕਿਵੇਂ ਸਮਝਾਈਏ ਕਿ ਅੱਜ ਦੇ ਸਾਇੰਸਦਾਨਾਂ ਨੇ ਰਾਕਟ ਰਾਹੀਂ ਚੰਨ ਤੇ ਉੱਪਰ ਜਾ ਕੇ ਸਿੱਧ ਕਰਤਾ
1: ਕੀ
0: ਕਿ ਚੰਨ ਕੋਈ ਸੋਹਣਾ ਸੁਨੱਖਾ ਨਹੀਂ ਆ ਐਵੇਂ ਚਿੱਬ ਖੜਬਾ ਜਿਹਾ ਹੀ ਆ ਕਹਿੰਦੇ ਆ ਇੱਕ ਵਾਰੀ ਇੱਕ ਬਘੇਲ ਸਿਓ ਜੱਟ ਨੇ ਊਂਠ ਚਾਰ ਲਈ ਇੱਕ ਬਿਹਾਰੀ ਭਈਆ ਨੌਕਰ ਰੱਖ ਲਿਆ ਭਈਆ ਸਵੇਰੇ ਸਵੇਰੇ ਊਂਠ ਨੂੰ ਲੈ ਜਾ ਕਰੇ ਤੇ ਸ਼ਾਮ ਨੂੰ ਚਾਰ ਕੇ ਘਰ ਲੈ ਆ ਕਰੇ ਇੱਕ ਦਿਨ ਕੀ ਹੋਇਆ ਗਰਮੀਆਂ ਦੀ ਰੁੱਤੇ ਠੰਡੀ ਠੰਡੀ ਹਵਾ ਚੱਲਦੀ ਸੀ ਤੇ ਦਰਖਤ ਥੱਲੇ ਪਏ ਦੀ ਭਈਏ ਦੀ ਅੱਖ ਲੱਗੀ ਤੇ ਉਧਰੋਂ ਬਘੇਲ ਸਿਓ ਦੇ ਊਂਠ ਦੀ ਚੰਨਣ ਸਿਓ ਦੀ ਬੋਤੀ ਨਾਲ ਅੱਖ ਲੜ ਗਈ ਚੋਰੀ ਚੋਰੀ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕਰਦੇ ਊਂਠ ਤੇ ਊਂਠਣੀ ਕਿਲੋ ਦੋ ਕਿਲੋਮੀਟਰ ਗਾਹਾਂ ਨਿਕਲ ਗਏ ਜਦੋਂ ਭਈਏ ਦੀ ਅੱਖ ਖੁੱਲੀ ਉਹਨੂੰ ਤਾਂ ਪੈ ਗਈ ਭਸੂੜੀ ਵੀ ਭਾਈ ਮੇਰਾ ਤਾਂ ਊਂਠ ਚੋਰੀ ਹੋ ਗਿਆ ਡਰ ਗਿਆ ਵੀ ਮੈਨੂੰ ਤਾਂ ਜੱਟ ਕੁੱਟ ਕੁੱਟ ਕੇ ਮਾਰ ਦੂ ਉਹ ਤਾਂ ਆਪਣੀ ਬਿਹਾਰ ਵਾਲੀ ਗੱਡੀ ਲੱਗਿਆ ਫੜਨ ਇਹਦੇ ਵੀ ਚੇਤਾ ਆ ਗਿਆ ਵੀ ਭਾਈ ਮੈਂ ਤਾਂ ਆਪਣਾ ਐਡਰੈਸ ਦਿੱਤਾ ਹੋਇਆ ਜੱਟ ਨੂੰ ਹੋਰ ਨਾ ਕਿਤੇ ਮਗਰੇ ਆ ਕੇ ਮੈਨੂੰ ਕੁੱਟੇ
2: ਫਿਰ ਭਈਏ ਨੇ ਸੁਨੇਹਾ ਭੇਜਤਾ
0: ਕੋਈ ਸਵਾਹ ਭੇਜਣਾ ਸੀ ਭਈਆ ਵਿਚਾਰਾ ਬਿੰਦ ਰੱਖੀ ਵਾਂਗੂ ਨਾ ਉਹਦਾ ਅਤਾ ਜਾਣਦਾ ਤੇ ਨਾ ਉਹਦਾ ਪਤਾ ਜਾਣਦਾ ਨਾ ਤਾਂ ਭਈਏ ਨੂੰ ਇਹ ਪਤਾ ਕਿ ਊਂਠ ਨੂੰ ਪੰਜਾਬੀ 'ਚ ਕਹਿੰਦੇ ਕੀ ਆ ਤੇ ਨਾ ਹੀ ਉਹਨੂੰ ਬਘੇਲ ਸਿਓ ਦਾ ਨਾਂ ਚੇਤੇ ਆਵੇ ਵੀ ਜੱਟ ਦਾ ਨਾਂ ਕੀ ਆ ਅਖੀਰ ਨੂੰ ਵਿਚਾਰੇ ਨੂੰ ਤੁਰਦੇ ਫਿਰਦੇ ਨੂੰ ਜ਼ਮੀਨ ਤੋਂ ਊਂਠ ਦਾ ਇੱਕ ਲੇਡਾ ਲੱਭ ਗਿਆ ਉਹਨੂੰ ਆਪਣੇ ਹੱਥ ਦੀ ਤਲੀ ਤੇ ਚੱਕੀ ਫਿਰੇ ਤੇ ਸਾਹਮਣੇ ਇੱਕ ਹੋਰ ਭਈਆ ਤੁਰਿਆ ਆਵੇ ਉਹਨੂੰ ਕਹਿੰਦਾ ਭਈਆ ਬਾਤ ਸੁਣ ਉਹਨਕੋ ਕਹਿਣਾ ਜਿਨਕੇ ਹੈ ਹਮ ਖੋ ਗਏ ਆ ਵੋ ਜਿਨਕਾ ਹੈ ਜੀ
2: ਵਾਹ ਬਿੰਦਰ ਖੀਆ ਜੀ ਮੰਨ ਗਏ ਤੁਹਾਡੇ ਹੌਸਲੇ ਨੂੰ ਨਾ ਕੁੜੀ ਦਾ ਅਤਾ ਜਾਣਦੇ ਹੋ ਨਾ ਉਹਦਾ ਪਤਾ ਜਾਣਦੇ ਹੋ
1: ਫੇਰ ਵੀ ਅਗਲੇ ਨੂੰ ਆਪਣੀ ਆਪਣੀ ਲੱਗਦੀ ਹੈ।